ਸਾਲ ਨੇ ਅਨੁਸ਼ਾ ਬੁਲਸਲਾ ਨੇ ਯੋਗਾ ਇਸ ਫਰਮੇ ਹਵਾਲਾ ਗੀਤ ਸਾਥੇ ਕੁਝ ਹਿੰਦੀ ਗੀਤੋ ਨੇ ਕਾਰਕ੍ਰਮ ਦੀ ਸ਼ੁਰੂਆਤ ਕਰੀ। ਸ਼ਰੋਤਾ ਮਿੱਤਰੋ, ਹਵੇ ਸੰਪਰੀ ਸਮੀਰ ਨੂੰ ਸਮੀਰ ਦੁਆਰਾ ਲਖਾਈ ਲਓ ਅਨੁਮਾਨ ਸਾਮੀ ਨੂੰ ਸੰਗੀਤਬੱਧ ਕਰੇ ਲਓ ਇਹ ਗੀਤ ਅਨੁਮਾਨ ਸਾਮੀ ਸਵਰਮਾ।